ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਹਾਣੀ ਖਿੜਕੀ 'ਚੋਂ ਝਾਕਦੀ ਜ਼ਿੰਦਗੀ। ਇਸ ਤੋਂ ਇਲਾਵਾ ਕੁਝ ਫਿਲਮੀ ਗੀਤ ਵੀ ਸੁਣਵਾਏ ਜਾਣਗੇ। ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ 'ਚ ਧਰਤੀ 'ਤੇ ਰਹਿਣ ਵਾਲੇ ਜੀਵ ਜੰਤੂਆਂ, ਪੌਦਿਆਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। 2026 ਦਾ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਦਾ ਥੀਮ ਹੈ ਵਿਸ਼ਵ ਪੱਧਰ 'ਤੇ ਪ੍ਰਭਾਵ ਪਾਉਣ ਲਈ ਸਥਾਨਕ ਪੱਧਰ 'ਤੇ ਕੰਮ ਕਰਨਾ। ਜੈਵਿਕ ਵਿਭਿੰਨਤਾ ਦਾ ਅਰਥ ਧਰਤੀ 'ਤੇ ਮੌਜੂਦ ਜੀਵਨ ਦੀ ਅਥਾਹ ਵੰਨਗੀ ਤੋਂ ਹੈ, ਜਿਸ 'ਚ ਇਨਸਾਨ, ਪੌਦੇ, ਜਾਨਵਰ, ਪਸ਼ੂ ਪੰਛੀ ਅਤੇ ਸੂਖਮ ਜੀਵ ਸ਼ਾਮਲ ਨੇ ਜੋ ਮਿਲ ਕੇ ਸਾਡਾ ਵਾਤਾਵਰਨ ਤਿਆਰ ਕਰਦੇ ਨੇ ਅਤੇ ਸਾਡੇ ਜਿਉਂਦੇ ਰਹਿਣ ਲਈ ਇਸ ਸੰਤੁਲਨ ਦਾ ਬਣੇ ਰਹਿਣਾ ਬੜਾ ਜ਼ਰੂਰੀ ਹੈ। ਪਰ ਸਮੇਂ ਦੇ ਬਦਲਾਅ ਨਾਲ ਇਸ ਵਿਭਿੰਨਤਾ 'ਚ ਤੇਜ਼ੀ ਨਾਲ ਪਰਿਵਰਤਨ ਆ ਰਿਹਾ ਹੈ। ਸਾਡੀ ਧਰਤੀ ਲੱਖਾਂ ਕਰੋੜਾਂ ਜੀਵਾਂ, ਪਸ਼ੂ ਪੰਛੀਆਂ ਅਤੇ ਪੌਦਿਆਂ ਅਤੇ ਮਨੁੱਖਾਂ ਦਾ ਘਰ ਹੈ। ਇਹ ਸਾਰੇ ਜੀਵ ਆਪਸ 'ਚ ਜੁੜ ਕੇ ਸੰਤੁਲਿਤ ਵਾਤਾਵਰਨ ਅਤੇ ਭੋਜਨ ਜਾਲ ਬਣਾਉਂਦੇ ਨੇ ਅਤੇ ਇਸੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਦੇ ਲਈ ਅਤੇ ਇਸ ਦੇ ਮਹੱਤਵ ਬਾਰੇ ਹਰ ਕਿਸੇ ਨੂੰ ਦੱਸਣ ਦੇ ਲਈ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 22 ਮਈ 1992 ਨੂੰ ਨੈਰੋਬੀ ਵਿਖੇ ਹੋਈ ਵਾਤਾਵਰਨ ਕਾਨਫਰੰਸ ਵੱਲੋਂ ਦਿੱਤੇ ਗਏ ਸੁਝਾਅ ਨੂੰ ਅਪਣਾਉਣ ਦੇ ਲਈ 22 ਮਈ ਨੂੰ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ ਸੀ। ਜੈਵਿਕ ਵਿਭਿੰਨਤਾ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਛੋਟੇ ਛੋਟੇ ਨੁਕਤੇ ਅਪਣਾ ਕੇ ਧਰਤੀ 'ਤੇ ਉਸ 'ਤੇ ਰਹਿਣ ਵਾਲੇ ਜੀਵਾਂ ਨੂੰ ਬਚਾਉਣ ਲਈ ਅਹਿਮ ਰੋਲ ਅਦਾ ਕਰ ਸਕਦੇ ਹਾਂ। ਇਸ ਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ, ਕਿਉਂਕਿ ਰੁੱਖਾਂ ਕਰਕੇ ਹੀ ਜੀਵ ਜੰਤੂਆਂ ਅਤੇ ਪਸ਼ੂ ਪੰਛੀਆਂ ਦਾ ਜੀਵਨ ਬਚ ਸਕੇਗਾ। ਇਸ ਦੇ ਨਾਲ ਹੀ ਸਾਰੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ, ਜਿਵੇਂ ਨਹਿਰਾਂ, ਨਦੀਆਂ, ਝੀਲਾਂ ਨੂੰ ਬਚਾਉਣ ਦੇ ਲਈ ਅਹਿਮ ਕਦਮ ਪੁੱਟਣੇ ਪੈਣਗੇ। ਇਸ ਦੇ ਨਾਲ ਹੀ ਪਾਣੀ ਦੀ ਦੁਰਵਰਤੋਂ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਹੰਬੜਾ ਮਾਰਨਾ ਪਵੇਗਾ। ਇਸ ਤੋਂ ਇਲਾਵਾ ਰਵਾਇਤੀ ਫਸਲਾਂ ਨੂੰ ਛੱਡ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਣਾ ਪਵੇਗਾ। ਪਾਣੀ ਨੂੰ ਇਕੱਠਾ ਕਰਨ ਦੇ ਲਈ ਰੀਚਾਰਜਿੰਗ ਸਿਸਟਮ ਲਗਾਉਣੇ ਪੈਣਗੇ। ਇਹ ਛੋਟੇ ਛੋਟੇ ਨੁਕਤੇ ਅਪਣਾ ਕੇ ਅਸੀਂ ਧਰਤੀ 'ਤੇ ਰਹਿਣ ਵਾਲੇ ਜੀਵਾਂ ਨੂੰ ਬਚਾਉਣ 'ਚ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਕੁਦਰਤੀ ਵੰਨ ਸੁਵੰਨਤਾ ਨੂੰ ਬਰਕਰਾਰ ਰੱਖ ਸਕਦੇ ਹਾਂ। ਇਹ ਤਾਂ ਸੀ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਵਸ 'ਤੇ ਗੱਲਬਾਤ, ਅਤੇ ਆਓ ਹੁਣ ਸੁਣਦੇ ਹਾਂ ਗੀਤ ਅਤੇ ਸ਼ੁਰੂਆਤ ਕਰਦੇ ਹਾਂ ਫਿਲਮ ਨਿੰਮੋ 'ਚੋਂ। ਇਸ ਗੀਤ ਦੇ ਨਾਲ ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ, ਇੱਕ ਚਰਖੇ ਦੀ ਹੋਵੇ ਗੁਜ ਮਿੱਤਰਾ। ਗਾਇਕ ਨੇ ਸੁਰੇਸ਼ ਵਾਡੀਕਰ ਅਤੇ ਸਲਮਾ ਆਗਾ।

0: ਫਿਲਮ ਨਿਮੋ ਵਿੱਚੋਂ ਗੀਤ ਤੁਸੀਂ ਸੁਣ ਰਹੇ ਸੀ। ਆਵਾਜ਼ਾਂ ਸਨ ਸੁਰੇਸ਼ ਵਾਡਕਰ ਤੇ ਸਲਮਾ ਆਗਾ ਦੀਆਂ। ਤੇ ਹੁਣ ਸੁਣਦੇ ਹਾਂ ਖਿੜਕੀ ਚੋਂ ਝਾਕਦੀ ਜ਼ਿੰਦਗੀ ਕਹਾਣੀ, ਤੇ ਕਹਾਣੀਕਾਰ ਨੇ ਤਰਵਿੰਦਰ ਕੌਰ।
1: ਹਲਕੀ ਚਿੱਟੀ ਜਿਹੀ ਲਾਈਟ ਐਨ ਰੀਨਾ ਦੇ ਸਿਰ ਦੇ ਉੱਪਰ ਲਿਸ਼ਕ ਰਹੀ ਸੀ, ਜਿਸ ਨੇ ਸਾਰੇ ਹਸਪਤਾਲ ਨੂੰ ਅਜੀਬ ਚਿੱਟੇਪਣ ਜਿਹੇ ਵਿੱਚ ਬਦਲ ਦਿੱਤਾ ਸੀ। ਹਾਲਾਂਕਿ ਰੀਨਾ ਬਹੁਤ ਧਿਆਨ ਨਾਲ ਪਲਾਸਟਿਕ ਦੀ ਕੁਰਸੀ ਉੱਪਰ ਬੈਠੀ ਪਾਸਾ ਪਰਤਦੀ ਸੀ, ਪਰ ਕੁਰਸੀ ਕਿਰਚ ਜਿਹੀ ਆਵਾਜ਼ ਕਰਕੇ ਇਕਦਮ ਸ਼ਾਂਤ ਮਾਹੌਲ ਵਿੱਚ ਖੜਕਾ ਕਰ ਦਿੰਦੀ। ਉਹ ਮੁੜ ਮੁੜ ਉੱਠ ਕੇ ਆਪਣੀ ਧੀ ਨੂਰ ਵੱਲ ਵੇਖਦੀ। ਨੂਰ ਉਸੇ ਪ੍ਰਕਾਰ ਨਿਸ਼ਚਿੰਤ ਸੌ ਰਹੀ ਸੀ, ਦੁਨੀਆ ਦੀ ਕਿਸੇ ਵੀ ਹਲਚਲ ਤੋਂ ਬੇਖਬਰ। ਨੂਰ ਰੀਨਾ ਦੀ 12 ਵਰਿਆਂ ਦੀ ਧੀ ਸੀ, ਪਿਆਰੀਆਂ ਵੱਡੀਆਂ ਅੱਖਾਂ ਵਾਲੀ ਕੁੜੀ, ਸਭ ਨਾਲ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੱਲ ਕਰਦੀ। ਨੂਰ ਛੋਟਿਆਂ ਹੁੰਦਿਆਂ ਹੀ ਬੜੀ ਸਾਊ ਕੁੜੀ ਰਹੀ। ਉਸਨੇ ਕਦੇ ਕੋਈ ਜ਼ਿੱਦ ਨਹੀਂ ਕੀਤੀ, ਜੋ ਲਿਆ ਦਿਓ ਉਹ ਉਸ ਨਾਲ ਖੇਡ ਲੈਂਦੀ ਅਤੇ ਜੋ ਦੇ ਦਿਓ ਉਹ ਚੁੱਪ ਚਾਪ ਖਾ ਲੈਂਦੀ। ਰੀਨਾ ਨੂੰ ਚੇਤੇ ਆਇਆ ਕਿ ਉਸਦੇ ਚਾਹ ਵੀ ਤਾਂ ਉਹਨਾਂ ਨੇ ਆਪ ਹੀ ਮਾਰੇ ਸਨ। 8 ਸਾਲ ਹੋ ਗਏ ਜਦੋਂ ਉਹ ਅਤੇ ਉਸਦਾ ਪਤੀ ਨੀਰਜ ਨੂਰ ਨੂੰ ਭਾਰਤ ਛੱਡ ਕੇ ਇੱਥੇ ਕੈਨੇਡਾ ਆ ਵਸੇ ਸਨ। ਉਸਨੂੰ ਅਜੇ ਵੀ ਯਾਦ ਹੈ 4 ਵਰਿਆਂ ਦੀ ਨੂਰ ਕਿਵੇਂ ਤਰਸਦੀਆਂ ਨਿਗਾਹਾਂ ਨਾਲ ਉਸ ਵੱਲ ਤੱਕ ਰਹੀ ਸੀ। ਰੀਨਾ ਨੂੰ ਉਹ ਸਵੇਰ ਕਦੇ ਨਹੀਂ ਭੁੱਲੀ ਜਦੋਂ ਦਿੱਲੀ ਦੇ ਹਵਾਈ ਅੱਡੇ 'ਤੇ ਰੀਨਾ ਦੀ ਮਾਂ ਨੇ ਨੂਰ ਦਾ ਹੱਥ ਫੜਿਆ ਹੋਇਆ ਸੀ। ਨੀਰਜ ਉਹਨਾਂ ਦੇ ਪਿੱਛੇ ਖੜ੍ਹਾ ਸੀ। ਨੂਰ ਰੋਈ ਨਹੀਂ, ਬਸ ਖਾਲੀ ਅੱਖਾਂ ਨਾਲ ਮਾਂ ਨੂੰ ਦੇਖਦੀ ਰਹੀ। ਇਸ ਗੱਲ ਨੇ ਰੀਨਾ ਨੂੰ ਹੋਰ ਤੋੜ ਦਿੱਤਾ ਸੀ। ਨਾਨੀ ਨੇ ਨੂਰ ਨੂੰ ਕਿਹਾ ਸੀ, ਬੇਟਾ ਦੇਖੋ ਮਾਂ ਜਾ ਰਹੀ ਹੈ, ਉਸਨੂੰ ਬਾਏ ਕਹੋ। ਨੂਰ ਨੇ ਸਿਰਫ ਇਤਨਾ ਹੀ ਕਿਹਾ, ਜਲਦੀ ਆ ਜਾਣਾ ਮੰਮੀ, ਬਹੁਤ ਛੇਤੀ ਆਵਾਂਗੀ ਤੈਨੂੰ ਲੈਣ ਲਈ ਮੇਰੀ ਲਾਡੋ, ਫਿਰ ਅਸੀਂ ਹਮੇਸ਼ਾ ਨਾਲ ਰਵਾਂਗੇ। ਰੀਨਾ ਨੇ ਅੱਖਾਂ ਦੇ ਅਥਰੂਆਂ ਨੂੰ ਲੁਕਾਉਂਦਿਆਂ ਕਿਹਾ ਸੀ। ਰੀਨਾ ਨੂੰ ਯਾਦ ਆਇਆ ਕਿ ਕਿੰਨੀ ਹੀ ਛੇਤੀ 6 ਮਹੀਨੇ ਬੀਤ ਗਏ ਸਨ। ਸਮਾਂ ਬਦਲ ਰਿਹਾ ਸੀ। ਜਨਮ ਦਿਨ ਦੇ ਗਿਫਟ ਰੀਨਾ ਅਤੇ ਨੂਰ ਦੇ ਹੱਥਾਂ ਵਿੱਚ ਖੁੱਲ੍ਹਣ ਦੀ ਬਜਾਏ ਬਹੁਤਾ ਸਮਾਂ ਪੈਕ ਹੀ ਪਏ ਰਹਿੰਦੇ। ਨੂਰ ਉਹਨਾਂ ਨੂੰ ਬੜੇ ਦਿਨ ਨਾ ਖੋਲ੍ਹਦੀ, ਉਸਨੂੰ ਸ਼ਾਇਦ ਕਿਸੇ ਚੀਜ਼ ਦਾ ਚਾਹ ਹੀ ਨਹੀਂ ਸੀ। ਪਹਿਲਾਂ ਪਹਿਲ ਤਾਂ ਨੂਰ ਆਪਣੀ ਮੰਮੀ ਨਾਲ ਕਾਫ਼ੀ ਗੱਲਾਂ ਕਰ ਲੈਂਦੀ ਸੀ, ਪਰ ਹੌਲੀ ਹੌਲੀ ਜਿਵੇਂ ਉਹ ਆਪਣੀ ਦੁਨੀਆ ਵਿੱਚ ਮਸਤ ਹੋ ਗਈ ਸੀ। ਅਕਸਰ ਜਦੋਂ ਰੀਨਾ ਰਾਤੀ ਫੋਨ ਕਰਦੀ ਤਾਂ ਉਸਦੇ ਸੌਣ ਦਾ ਸਮਾਂ ਹੁੰਦਾ, ਸਵੇਰੇ ਉਸਨੇ ਸਕੂਲ ਜਾਣਾ ਹੁੰਦਾ। ਵੈਨਕੂਵਰ ਵਿੱਚ ਜ਼ਿੰਦਗੀ ਚੱਲਦੀ ਨਹੀਂ, ਦੌੜਦੀ ਹੈ। ਇੱਥੇ ਸਵੇਰ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਸਵੇਰ ਕਦੋਂ ਹੁੰਦੀ ਹੈ ਪਤਾ ਹੀ ਨਹੀਂ ਲੱਗਦਾ। 1 ਸਾਲ ਬਾਅਦ ਨੀਰਜ ਵੀ ਉਸ ਕੋਲ ਕੈਨੇਡਾ ਆ ਗਿਆ ਸੀ। ਨੀਰਜ ਅਤੇ ਰੀਨਾ ਦੋਹਾਂ ਦਾ ਹੀ ਮੰਨਣਾ ਸੀ ਕਿ ਪੂਰੀ ਤਰ੍ਹਾਂ ਇੱਥੇ ਸੈਟਲ ਹੋ ਕੇ ਹੀ ਨੂਰ ਨੂੰ ਉੱਥੇ ਬੁਲਾਇਆ ਜਾਏ। ਪਹਿਲੇ 4 ਸਾਲ ਤਾਂ ਪੇਪਰ ਵਰਕ ਵਿੱਚ ਹੀ ਨਿਕਲ ਗਏ, ਐਪਲੀਕੇਸ਼ਨਾਂ ਦੇਣੀਆਂ, ਰਿਜੈਕਸ਼ਨ, ਅਪੀਲ, PR ਲੈਣ ਵਿੱਚ ਕਿੰਨਾ ਹੀ ਸਮਾਂ ਬੀਤ ਗਿਆ। ਹਰ ਵਾਰੀ ਇਹੀ ਸੋਚਦੇ ਕਿ ਬਸ ਥੋੜ੍ਹਾ ਹੋਰ ਇੰਤਜ਼ਾਰ। ਆਖਿਰ 4 ਸਾਲਾਂ ਬਾਅਦ PR ਮਿਲਿਆ। ਰੀਨਾ ਅਤੇ ਨੀਰਜ 16 ਤੋਂ 18 ਘੰਟੇ ਵੈਨਕੂਵਰ ਵਿੱਚ ਕੰਮ ਕਰਦੇ ਤਾਂ ਜੋ ਨੂਰ ਨੂੰ ਉਹ ਖੁਸ਼ੀਆਂ ਦੇ ਸਕਣ ਜੋ ਅਸਲ ਵਿੱਚ ਦੇਣਾ ਚਾਹੁੰਦੇ ਸਨ। ਘਰ ਤਾਂ ਉਹਨਾਂ ਨੇ ਮੋਰਗੇਜ 'ਤੇ ਲੈ ਲਿਆ, ਪਰ ਹਰ ਮਹੀਨੇ ਇਸ ਦੀ ਵੱਡੀ ਕਿਸ਼ਤ ਵੀ ਜਾਂਦੀ ਸੀ। ਕੈਨੇਡਾ ਵਿੱਚ ਗੱਡੀ ਤੋਂ ਬਿਨਾਂ ਵੀ ਤੁਹਾਡਾ ਗੁਜ਼ਾਰਾ ਔਖਾ ਹੁੰਦਾ ਹੈ, ਸੋ ਦੋਹਾਂ ਨੇ ਆਪੋ ਆਪਣੇ ਲਈ ਗੱਡੀਆਂ ਵੀ ਲੈ ਲਈਆਂ। ਇਸ ਪ੍ਰਕਾਰ ਕਮਾਈ ਵਧਣ ਦੇ ਨਾਲ ਨਾਲ ਖਰਚੇ ਵੀ ਵੱਧਦੇ ਗਏ ਅਤੇ ਕੰਮ ਵੀ। ਬਹੁਤ ਵਾਰ ਰੀਨਾ ਸੋਚਦੀ ਕਿ ਕਿਉਂ ਨਾ ਹੁਣ ਨੂਰ ਨੂੰ ਬਣਾ ਲਿਆ ਜਾਏ, ਪਰ ਇਸ ਗੱਲ ਉੱਤੇ ਰੀਨਾ ਅਤੇ ਨੀਰਜ ਕਦੇ ਇੱਕਮਤ ਨਾ ਹੁੰਦੇ। ਇੱਕ ਵਾਰੀ ਤਾਂ ਦੋਹਾਂ ਵਿੱਚ ਨੂਰ ਨੂੰ ਲੈ ਕੇ ਬਹੁਤ ਬਹਿਸ ਹੋਈ। ਰੀਨਾ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨੀਰਜ ਨੂੰ ਮਨਾ ਲਏ। ਰੀਨਾ ਨੂੰ ਰੋਂਦਿਆਂ ਦੇਖ ਨੀਰਜ ਨੇ ਪਿਆਰ ਨਾਲ ਉਸਨੂੰ ਕਿਹਾ, ਦੇਖ ਰੀਨਾ, ਮੈਂ ਵੀ ਤਾਂ ਨੂਰ ਨੂੰ ਪਿਆਰ ਕਰਦਾ ਹਾਂ, ਉਸਦੀ ਯਾਦ ਮੈਨੂੰ ਵੀ ਪਰੇਸ਼ਾਨ ਕਰਦੀ ਹੈ, ਪਰ ਇੱਥੇ ਲਿਆ ਕੇ ਜਦੋਂ ਅਸੀਂ ਦੋਵਾਂ ਨੇ ਕੰਮ 'ਤੇ ਤੁਰ ਜਾਣਾ ਹੈ ਤਾਂ ਉਸਦਾ ਖਿਆਲ ਕੌਣ ਰੱਖੇਗਾ? ਸਕੂਲੋਂ ਕੌਣ ਲੈ ਕੇ ਆਏਗਾ? ਪਿੱਛੋਂ ਉਸਨੂੰ ਕੌਣ ਦੇਖੇਗਾ? ਇਕੱਲਿਆਂ ਕੀ ਕਰੇਗੀ ਉਹ ਸਾਰਾ ਦਿਨ? ਅਸੀਂ ਇਹ ਵੀ ਤਾਂ ਸੋਚਣਾ ਹੈ, ਮੇਰਾ ਖਿਆਲ ਹੈ ਕਿ ਅਸੀਂ ਪਹਿਲਾਂ ਇੰਨਾ ਕੁ ਜੋੜ ਲਈਏ ਕਿ ਜਦੋਂ ਇੱਥੇ ਆਏ ਤਾਂ ਅਸੀਂ ਉਸਨੂੰ ਪੂਰਾ ਸਮਾਂ ਦੇ ਸਕੀਏ। ਅਸੀਂ ਓਵਰ ਟਾਈਮ ਕਰਨਾ ਛੱਡ ਦਿਆਂਗੇ, ਬਸ ਕੁਛ ਸਮੇਂ ਹੋਰ ਇੰਤਜ਼ਾਰ ਕਰ ਲੈ। ਰੀਨਾ ਅਕਸਰ ਨੂਰ ਨੂੰ ਯਾਦ ਕਰਦੀ ਰਹਿੰਦੀ। ਉਸਨੇ ਤਾਂ ਨੂਰ ਨੂੰ ਸਿਰਫ ਵੀਡੀਓ ਵਿੱਚ ਹੀ ਵੱਡੇ ਹੁੰਦਿਆਂ ਵੇਖਿਆ ਸੀ, ਉਸਦੇ ਦੁੱਧ ਦੇ ਦੰਦ ਟੁੱਟਦਿਆਂ, ਉਸਦਾ ਸਕੂਲ ਸ਼ੁਰੂ ਹੁੰਦਿਆਂ, ਸਾਈਕਲ ਚਲਾਉਣਾ ਸਿੱਖਦਿਆਂ, ਸਭ ਕੁਛ ਸਕਰੀਨ ਤੋਂ ਹੀ ਵੇਖਿਆ। ਅਚਾਨਕ ਨੂਰ ਨੇ ਆਪਣਾ ਹੱਥ ਹਿਲਾਇਆ। ਯਾਦਾਂ ਦੇ ਝਰੋਕੇ ਚੋਂ ਬਾਹਰ ਨਿਕਲਦਿਆਂ ਰੀਨਾ ਝਟਪਟ ਆਪਣੀ ਕੁਰਸੀ ਤੋਂ ਉੱਠੀ ਅਤੇ ਬੈੱਡ ਉੱਪਰ ਲੇਟੀ ਨੂਰ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ। ਬਹੁਤ ਹੀ ਹੌਲੀ ਥਿੜਕਦੀ ਜਿਹੀ ਆਵਾਜ਼ ਆਈ, ਮੰਮੀ। ਨੂਰ ਦੇ ਮੂੰਹੋਂ ਬਸ ਇਹ ਇੱਕ ਸ਼ਬਦ ਨਿਕਲਿਆ, ਮੰਮੀ। ਇਹ ਸ਼ਬਦ ਰੀਨਾ ਦੇ ਧੁਰ ਅੰਦਰ ਤੱਕ ਕਿਤੇ ਖੋ ਪਾ ਰਿਹਾ ਸੀ। ਹਾਂ ਮੇਰੇ ਬੱਚੇ, ਮੈਂ ਇੱਧਰ ਹੀ ਹਾਂ ਤੇਰੇ ਕੋਲ। ਰੀਨਾ ਨੇ ਨੂਰ ਦੇ ਹੱਥਾਂ ਨੂੰ ਆਪਣੇ ਹੱਥਾਂ ਨਾਲ ਘੁੱਟਿਆ। ਉਸਦੇ ਹੱਥ ਠੰਡੇ ਸਨ, ਉਸਦੇ ਹੱਥਾਂ ਦੀ ਛੋਹ ਠੀਕ ਤਰੀਕੇ ਨਾਲ ਰੀਨਾ ਮਹਿਸੂਸ ਹੀ ਨਹੀਂ ਕਰ ਪਾ ਰਹੀ ਸੀ। ਕਿਸ ਤਰ੍ਹਾਂ ਤਬੀਅਤ ਹੈ ਮੇਰੀ ਲਾਡੋ? ਰੀਨਾ ਨੇ ਕਿਹਾ। ਬਹੁਤ ਟਾਇਰਡ ਫੀਲ ਕਰ ਰਹੀ ਹਾਂ ਮੰਮੀ, ਉਸਨੇ ਨਿਗਾਹ ਭਰ ਕੇ ਆਲੇ ਦੁਆਲੇ ਨਜ਼ਰ ਮਾਰੀ। ਪਾਪਾ ਕਿੱਥੇ ਹਨ? ਉਸਨੇ ਹੌਲੀ ਜਿਹੀ ਕਿਹਾ। ਬਾਰੀਹਨ, ਰੀਨਾ ਨੇ ਉਸਦੇ ਸਿਰ ਤੇ ਪਿਆਰ ਦਿੰਦਿਆਂ ਕਿਹਾ ਸੀ। ਕਿ ਨਾਨੂ ਅਤੇ ਨਾਨੀ ਮਾਂ ਆ ਗਏ ਹਨ? ਨੂਰ ਨੇ ਰੀਨਾ ਨੂੰ ਪੁੱਛਿਆ ਸੀ। ਰੀਨਾ ਦੇ ਦਿਲ ਨੂੰ ਹੌਲ ਜਿਹੇ ਪੈਣ ਲੱਗੇ। ਉਸ ਕੋਲ ਇਸ ਸਵਾਲ ਦਾ ਜਵਾਬ ਨਹੀਂ ਸੀ। ਇਸ ਬਾਰੇ ਤਾਂ ਉਹਨਾਂ ਨੇ ਸੋਚਿਆ ਹੀ ਨਹੀਂ ਸੀ। ਨੂਰ ਸ਼ਾਇਦ ਜਵਾਬ ਦੀ ਉਡੀਕ ਵੀ ਨਾ ਕਰ ਪਾਈ। ਉਸਨੇ ਅੱਖਾਂ ਮੀਚ ਲਈਆਂ ਤੇ ਮੁੜ ਡੂੰਘੀ ਨੀਂਦਰ ਵਿੱਚ ਸੋ ਗਈ। ਰੀਨਾ ਮੁੜ ਕੁਰਸੀ ਉੱਪਰ ਬੈਠ ਗਈ ਤੇ ਪੁਰਾਣੀਆਂ ਯਾਦਾਂ ਨੇ ਉਸਨੂੰ ਘੇਰ ਲਿਆ। ਅਜੇ 6 ਮਹੀਨੇ ਹੋਏ ਨੂਰ ਕੈਨੇਡਾ ਵਿੱਚ ਆਈ ਸੀ। ਅਰਾਈਵਲ ਗੇਟ ਤੋਂ ਆਉਂਦਿਆਂ ਜਦੋਂ ਰੀਨਾ ਨੇ ਨੂਰ ਵੱਲ ਦੇਖਿਆ ਤਾਂ ਉਸਨੂੰ ਜਾਪਿਆ ਜਿਵੇਂ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਅਜੇ ਨੂਰ ਤਿਆਰ ਨਹੀਂ ਹੈ। ਉਸਦੀ ਅੱਖਾਂ ਵਿੱਚ ਡਰ, ਝਿਜਕ ਤੇ ਘਬਰਾਹਟ ਦੇ ਨਾਲ ਨਾਲ ਕਈ ਸਵਾਲ ਵੀ ਦਿਸ ਰਹੇ ਸਨ। ਉਸਦਾ ਕੱਦ ਕਾਫੀ ਲੰਮਾ ਹੋ ਗਿਆ ਸੀ। ਵੀਡੀਓ ਕਾਲ ਵਿੱਚ ਉਸਨੂੰ ਤਾਂ ਇਹ ਦਿਸਿਆ ਸੀ ਕਿ ਉਹ ਲੰਮੀ ਹੋ ਰਹੀ ਹੈ, ਪਰ ਜਿਤਨਾ ਉਸਨੇ ਸੋਚਿਆ ਸੀ ਨੂਰ ਦਾ ਕੱਦ ਉਸ ਤੋਂ ਕਿਤੇ ਵੱਡਾ ਸੀ। ਰੀਨਾ ਨੂੰ ਘਬਰਾਹਟ ਸੀ ਕਿ ਪਤਾ ਨਹੀਂ ਨੂਰ ਉਸਨੂੰ ਦੇਖ ਕੇ ਕਿਹੋ ਜਿਹਾ ਵਰਤਾ ਕਰੇ। ਸ਼ਾਇਦ ਉਹ ਉਸ ਨਾਲ ਨਾਰਾਜ਼ ਹੋਵੇ ਤੇ ਗਾਲੀ ਨਾ ਕਰੇ, ਜਾਂ ਸ਼ਾਇਦ ਉਹ ਭੱਜਦੀ ਆਏ ਤੇ ਉਸ ਨਾਲ ਚਿੰਬੜ ਜਾਏ ਤੇ ਕਿੰਨੀਆਂ ਹੀ ਨਿੱਕੀਆਂ ਪਿਆਰੀਆਂ ਗੱਲਾਂ ਦੀ ਪਛਾੜ ਲਾ ਦੇਵੇ। ਪਰ ਅਜਿਹਾ ਕੁਛ ਨਾ ਹੋਇਆ। ਨੂਰ ਚੁੱਪਚਾਪ ਆਈ। ਮਾਂ ਪਿਓ ਦੋਹਾਂ ਨੂੰ ਇਸ ਤਰ੍ਹਾਂ ਗਲੇ ਮਿਲੀ ਜਿਵੇਂ ਕੋਈ ਬਹੁਤ ਦੂਰ ਦੇ ਰਿਸ਼ਤੇਦਾਰ ਨੂੰ ਗਲੇ ਮਿਲਦਾ ਹੈ, ਤੇ ਫਿਰ ਜਾ ਕੇ ਗੱਡੀ ਵਿੱਚ ਬੈਠ ਗਈ। ਨੀਰਜ ਅਤੇ ਰੀਨਾ ਦੋਵੇਂ ਹੀ ਉਸਨੂੰ ਮਿਲਣ ਲਈ ਬਹੁਤ ਬੇਚੈਨ ਸਨ, ਪਰ ਨੂਰ ਵੱਲੋਂ ਅਜਿਹਾ ਕੋਈ ਹੁੰਗਾਰਾ ਉਹਨਾਂ ਨੂੰ ਨਾ ਮਿਲਿਆ। ਦੋਹਾਂ ਨੂੰ ਦੁੱਖ ਲੱਗਿਆ, ਪਰ ਸੋਚਿਆ ਕਿ ਨਵਾਂ ਮਾਹੌਲ ਹੈ, ਹੌਲੀ ਹੌਲੀ ਸਭ ਠੀਕ ਹੋ ਜਾਏਗਾ। ਘਰ ਪਹੁੰਚ ਕੇ ਵੀ ਨੂਰ ਨੇ ਕੋਈ ਖਾਸ ਗੱਲ ਨਾ ਕੀਤੀ। ਨੀਰਜ ਅਤੇ ਰੀਨਾ ਨੇ ਉਸਦਾ ਬੈਡਰੂਮ ਪੂਰਾ ਗੁਲਾਬੀ ਰੰਗ ਦੇ ਫਰਨੀਚਰ ਨਾਲ ਸਜਾਇਆ ਸੀ। ਉਹਨਾਂ ਨੂੰ ਲੱਗਿਆ ਕਿ ਪਿੰਕ ਕਿਉਂਕਿ ਨੂਰ ਦਾ ਪਸੰਦੀਦਾ ਰੰਗ ਹੈ, ਇਸ ਕਰਕੇ ਉਹ ਆਪਣਾ ਕਮਰਾ ਵੇਖ ਕੇ ਖੁਸ਼ ਹੋ ਜਾਏਗੀ, ਪਰ ਕਮਰਾ ਵੀ ਉਸਨੂੰ ਪਰਚਾ ਨਾ ਸਕਿਆ। ਸਾਰਾ ਕੁਝ ਕਿਸੇ ਮਸ਼ੀਨ ਵਾਂਗ ਹੋ ਰਿਹਾ ਸੀ। ਨੂਰ ਨੇ ਆਪ ਆਪਣੇ ਕੱਪੜੇ ਸੂਟ ਕੇਸ ਵਿੱਚੋਂ ਕੱਢ ਕੇ ਅਲਮਾਰੀ ਵਿੱਚ ਰੱਖ ਲਏ। ਨਹਾ ਧੋ ਕੇ ਚੁੱਪਚਾਪ ਡਿਨਰ ਟੇਬਲ ਉੱਪਰ ਆ ਗਈ। ਉਸਨੇ ਨਹੀਂ ਪੁੱਛਿਆ ਕਿ ਅੱਜ ਉਸਦੇ ਵਾਸਤੇ ਕੀ ਖਾਸ ਬਣਾਇਆ ਗਿਆ ਹੈ। ਰੀਨਾ ਨੇ ਬੜੇ ਚਾਅ ਨਾਲ ਉਸ ਲਈ ਵੈਜ ਬਿਰਿਆਨੀ ਬਣਾਈ ਸੀ। ਉਹ ਜਾਣਦੀ ਸੀ ਕਿ ਨੂਰ ਨੂੰ ਇਹ ਬਹੁਤ ਪਸੰਦ ਹੈ, ਪਰ ਨੂਰ ਨੇ ਕੋਈ ਚਾਅ ਨਾ ਦਿਖਾਇਆ। ਉਸਨੇ ਰੀਨਾ ਨੂੰ ਬਸ ਇੰਨਾ ਕਿਹਾ, ਮੰਮੀ ਨਾਨੀ ਮਾਂ ਨੂੰ ਫੋਨ ਨਾ ਕਰ ਲਈਏ। ਰੀਨਾ ਨੇ ਮਹਿਸੂਸ ਕੀਤਾ ਕਿ ਉਸ ਮੂੰਹੋਂ ਨਿਕਲਿਆ ਨਾਨੀ ਮਾਂ ਸ਼ਬਦ ਬਹੁਤ ਹੀ ਅਪਣੱਤ ਤੇ ਨਿੱਘ ਨਾਲ ਭਰਿਆ ਸੀ, ਪਰ ਮੰਮੀ ਸ਼ਬਦ ਇੰਝ ਜਾਪਦਾ ਜਿਵੇਂ ਕਿਤੋਂ ਬਹੁਤ ਦੂਰੋਂ ਆ ਰਿਹਾ ਹੋਵੇ। ਖਾਣਾ ਖਾ ਕੇ ਨਾਨੀ ਨੂੰ ਫੋਨ ਕਰ ਲੈਂਦੇ ਹਾਂ ਬੇਟਾ, ਰੀਨਾ ਨੇ ਇੰਨਾ

ਉੱਪਰ ਇੱਕ ਚੋਟ ਦਾ ਨਿਸ਼ਾਨ ਸੀ। ਪਰ ਇਸ ਬਾਰੇ ਬਹੁਤ ਜ਼ੋਰ ਲਾਉਣ ਤੇ ਵੀ ਰੀਨਾ ਨੂੰ ਕੁਝ ਚੇਤੇ ਨਾ ਆਇਆ। ਨੂਰ ਦੀਆਂ ਉਦਾਸ ਅੱਖਾਂ ਲਈ ਉਹ ਅਕਸਰ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦੀ। ਉਸ ਨੂੰ ਸਮਝ ਨਾ ਆਉਂਦੀ ਕਿ ਕਿੱਥੇ ਗਲਤੀ ਹੋਈ ਹੈ। ਉਹ ਤਾਂ ਸਿਰਫ ਆਪਣੇ ਬੱਚੇ ਲਈ ਇੱਕ ਵਧੀਆ ਭਵਿੱਖ ਦੀ ਆਸ ਲੈ ਕੇ ਇੱਥੇ ਆਈ ਸੀ। ਪਰ ਫਿਰ ਰੀਨਾ ਆਪਣੇ ਆਪ ਨੂੰ ਸਮਝਾਉਂਦੀ, 8 ਸਾਲ 8 ਦਿਨਾਂ ਵਿੱਚ ਤਾਂ ਠੀਕ ਨਹੀਂ ਹੋ ਜਾਣਗੇ। ਉਸਨੇ ਆਪਣੇ ਬਚਪਨ ਦਾ ਲੰਮਾ ਸਮਾਂ ਮਾਂ ਤੋਂ ਬਗੈਰ ਬਿਤਾਇਆ ਹੈ। ਜਦੋਂ ਵੀ ਨੂਰ ਨੂੰ ਮਾਂ ਦੀ ਲੋੜ ਸੀ, ਉਹ ਉਸਦੇ ਕੋਲ ਨਹੀਂ ਸੀ। ਨੂਰ ਦੇ ਉਹ ਦਿਨ ਜਦੋਂ ਉਹ ਬਿਮਾਰ ਸੀ, ਜਦੋਂ ਉਹ ਸਕੂਲ ਵਿੱਚ ਡਿੱਗ ਪਈ ਸੀ, ਜਦੋਂ ਉਹ ਰਾਤ ਨੂੰ ਡਰ ਕੇ ਉੱਠ ਜਾਂਦੀ ਸੀ, ਜਦੋਂ ਸਕੂਲ ਵਿੱਚ ਕੋਈ ਬੱਚਾ ਉਸਨੂੰ ਤੰਗ ਕਰਦਾ, ਉਸ ਵੇਲੇ ਨਾਨੀ ਹੀ ਉਸਦੇ ਕੋਲ ਸੀ। ਚਿਕਨ ਪੌਕਸ ਵੇਲੇ ਉਸਦੀ ਦੇਖਭਾਲ ਕਰਨ ਵਾਲੀ, ਬੁਖਾਰ ਵੇਲੇ ਉਸ ਨਾਲ ਜਾਗਣ ਵਾਲੀ, ਸੱਟ ਲੱਗਣ ਵੇਲੇ ਨੂਰ ਨੂੰ ਆਪਣੀ ਬੁੱਕਲ ਵਿੱਚ ਲੈਣ ਵਾਲੀ ਉਸਦੀ ਨਾਨੀ ਸੀ, ਪਰ ਮਾਂ ਨਹੀਂ। ਰਾਤਾਂ ਨੂੰ ਡਰ ਕੇ ਉੱਠਦੀ ਨੂਰ ਨੂੰ ਨਾਨੀ ਨੇ ਹੀ ਸਾਰੀ ਰਾਤ ਪਿਆਰ ਕੀਤਾ। ਇਸ ਕਰਕੇ ਜੇਕਰ ਨੂਰ ਉਸ ਤੋਂ ਦੂਰ ਹੁੰਦੀ ਹੈ ਤਾਂ ਇਸਦੀ ਜ਼ਿੰਮੇਵਾਰ ਰੀਨਾ ਆਪ ਹੀ ਹੈ, ਹੋਰ ਕੋਈ ਨਹੀਂ। ਉਹ ਕਮੌਨ ਰੀਨਾ, ਉਸਨੂੰ ਰੈਸਟ ਚਾਹੀਦਾ ਹੈ। ਨਵਾਂ ਦੇਸ਼, ਨਵਾਂ ਮਾਹੌਲ, ਨਵਾਂ ਕਲਚਰ, ਸਭ ਕੁਛ ਨਵਾਂ ਹੈ ਉਸਦੇ ਲਈ, ਨੀਰਜ ਅਕਸਰ ਉਸਨੂੰ ਸਮਝਾਉਂਦਾ ਰਹਿੰਦਾ। ਹੁਣ ਸਭ ਤੋਂ ਮਾੜੀ ਗੱਲ ਤਾਂ ਉਸਨੂੰ ਇਹ ਲੱਗਦੀ ਸੀ ਕਿ ਉਸਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਉਹ ਆਪਣੀ ਬੱਚੀ ਨੂੰ ਪਿਆਰ ਕਿਵੇਂ ਕਰੇ, ਤਕਲੀਫ ਵਿੱਚ ਉਸਦਾ ਸਕੂਨ ਕਿਵੇਂ ਬਣੇ। ਸੋਚਦਿਆਂ ਸੋਚਦਿਆਂ ਰੀਨਾ ਦੀਆਂ ਅੱਖਾਂ ਭਰ ਆਈਆਂ, ਹੰਝੂ ਅੱਖਾਂ ਵਿੱਚੋਂ ਨਿਕਲ ਕੇ ਥੱਲੇ ਡਿੱਗਣੇ ਸ਼ੁਰੂ ਹੋ ਗਏ। ਮੰਮਾ, ਤੁਸੀਂ ਰੋ ਰਹੇ ਹੋ, ਪਿਆਰੀ ਮਿੱਠੀ ਆਵਾਜ਼ ਨੇ ਰੀਨਾ ਨੂੰ ਅਤੀਤ ਤੋਂ ਵਰਤਮਾਨ ਵਿੱਚ ਲਿਆਉਂਦਾ। ਨਹੀਂ ਨਹੀਂ, ਮੈਂ ਤਾਂ ਨਹੀਂ ਰੋ ਰਹੀ ਮੇਰੀ ਬੱਚੀ, ਰੀਨਾ ਨੇ ਝੱਟ ਆਪਣੇ ਅੱਥਰੂ ਪੂੰਝ ਲਏ। ਤੁਸੀਂ ਥੱਕ ਗਏ ਹੋਵੋਗੇ, ਘਰ ਜਾ ਕੇ ਆਰਾਮ ਕਰ ਲਵੋ। ਮੈਂ ਠੀਕ ਹਾਂ ਮੰਮਾ, ਨੂਰ ਨੇ ਹੌਲੀ ਜਿਹੀ ਕਿਹਾ ਸੀ। ਨਹੀਂ, ਮੈਂ ਕਿਤੇ ਨਹੀਂ ਜਾਵਾਂਗੀ, ਦੁਬਾਰਾ ਤੈਨੂੰ ਛੱਡ ਕੇ ਨਹੀਂ ਜਾਵਾਂਗੀ ਮੇਰੀ ਬੱਚੀ। ਮੁਸ਼ਕਲ ਨਾਲ ਰੋਕੇ ਹੋਏ ਰੀਨਾ ਦੇ ਅੱਥਰੂ ਮੁੜ ਅੱਖਾਂ ਵਿੱਚ ਵਹਿ ਤੁਰੇ। ਰੀਨਾ ਦੇ ਸ਼ਬਦ ਨੂਰ ਅਤੇ ਉਸਦੇ ਵਿਚਕਾਰ ਜਿਵੇਂ ਕਿਤੇ ਠਹਿਰ ਗਏ ਸਨ। ਨੂਰ ਨੇ ਕੋਈ ਜਵਾਬ ਨਾ ਦਿੱਤਾ, ਕੋਈ ਹਲਚਲ ਨਾ ਹੋਈ, ਉਸਦੀਆਂ ਅੱਖਾਂ ਮੁੜ ਬੰਦ ਹੋ ਗਈਆਂ ਸਨ। ਮੰਮਾ, ਉਸਦੀ ਆਵਾਜ਼ ਆਈ, ਅਜੇ ਨੂਰ ਸੁੱਤੀ ਨਹੀਂ ਸੀ। ਹਾਂ ਮੇਰੀ ਬੱਚੀ, ਮੈਂ ਇੱਥੇ ਹੀ ਹਾਂ, ਰੀਨਾ ਨੇ ਕਿਹਾ। ਮੰਮਾ, ਨਾਨੀ ਅਕਸਰ ਮੈਨੂੰ ਤੁਹਾਡੀਆਂ ਕਹਾਣੀਆਂ ਸੁਣਾਉਂਦੀ ਸੀ, ਤੁਹਾਡੇ ਬਚਪਨ ਦੀਆਂ, ਜਦੋਂ ਤੁਸੀਂ ਅੰਬ ਦੇ ਦਰਖਤ ਉੱਪਰ ਚੜ੍ਹ ਕੇ ਕਿੰਨਾ ਚਿਰ ਕਿਤਾਬਾਂ ਪੜ੍ਹਦੇ ਰਹਿੰਦੇ। ਤੁਸੀਂ ਸਿੰਗਰ ਬਣਨਾ ਚਾਹੁੰਦੇ ਸਨ, ਪਰ ਨਾਨਾ ਜੀ ਦੇ ਮਨਾਉਣ 'ਤੇ ਤੁਸੀਂ ਪੜ੍ਹਾਈ ਉੱਪਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਨੂਰ ਬੋਲ ਰਹੀ ਸੀ। ਮੈਨੂੰ ਨਹੀਂ ਪਤਾ ਸੀ ਕਿ ਨਾਨੀ ਨੇ ਤੈਨੂੰ ਇਹ ਸਾਰਾ ਕੁਝ ਦੱਸਿਆ ਹੈ, ਰੀਨਾ ਨੇ ਹੰਝੂ ਲੁਕਾਉਂਦਿਆਂ ਮੁਸਕਰਾ ਕੇ ਕਿਹਾ। ਨਾਨੀ ਨੇ ਮੈਨੂੰ ਸਭ ਕੁਝ ਦੱਸਿਆ ਹੈ, ਤੁਸੀਂ ਤੇ ਪਾਪਾ ਕਿਵੇਂ ਮਿਲੇ, ਤੁਹਾਡਾ ਵਿਆਹ ਕਿਵੇਂ ਹੋਇਆ, ਇਹ ਵੀ ਕਿ ਜਦੋਂ ਮੈਂ ਪੈਦਾ ਹੋਈ ਤਾਂ ਤੁਸੀਂ ਕਿੰਨੀਆਂ ਰਾਤਾਂ ਸੁੱਤੇ ਨਹੀਂ ਸੀ ਕਿ ਕਿਤੇ ਮੈਨੂੰ ਕੁਛ ਨਾ ਹੋ ਜਾਏ। ਮੰਮਾ, ਕੋਈ ਐਸੀ ਗੱਲ ਦੱਸੋ ਆਪਣੇ ਬਾਰੇ ਜੋ ਮੈਂ ਨਹੀਂ ਜਾਣਦੀ ਹੋਵਾਂ, ਜਿਸ ਬਾਰੇ ਨਾਨੀ ਨੇ ਮੈਨੂੰ ਨਾ ਦੱਸਿਆ ਹੋਏ। ਨੂਰ ਦੇ ਬੋਲ ਥਿੜਕ ਜਾਂਦੇ ਸਨ, ਉਸਦੇ ਸੁੱਕੇ ਬੁੱਲਾਂ ਵਿੱਚੋਂ ਮਸਾ ਹੀ ਜਿਵੇਂ ਆਵਾਜ਼ ਨਿਕਲ ਰਹੀ ਸੀ। ਰੀਨਾ ਕੁਝ ਦੇਰ ਚੁੱਪ ਰਹੀ, ਫਿਰ ਬੋਲੀ, ਇਹ ਬਿਲਕੁਲ ਸਹੀ ਗੱਲ ਹੈ ਕਿ ਕਿੰਨੀਆਂ ਹੀ ਰਾਤਾਂ ਇਸ ਡਰ ਨਾਲ ਨਹੀਂ ਸੁੱਤੀ ਕਿ ਕਿਤੇ ਤੈਨੂੰ ਕੁਛ ਨਾ ਹੋ ਜਾਏ। ਜਦੋਂ ਮੈਨੂੰ ਪਤਾ ਲੱਗਿਆ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੀ ਹੈ ਤਾਂ ਯਕੀਨ ਹੀ ਨਾ ਹੋਇਆ ਕਿ ਪਰਮਾਤਮਾ ਇਤਨੀ ਵੱਡੀ ਬਲੈਸਿੰਗ ਮੈਨੂੰ ਦੇ ਰਿਹਾ ਹੈ। ਤੇਰੇ ਪੈਦਾ ਹੋਣ 'ਤੇ ਮੈਂ ਤੇਰੇ ਨਿੱਕੇ ਨੰਨੇ ਹੱਥਾਂ ਪੈਰਾਂ ਨੂੰ ਅਤੇ ਨਿੱਕੇ ਜਿਹੇ ਪਿਆਰੇ ਚਿਹਰੇ ਨੂੰ ਮੁੜ ਮੁੜ ਦੇਖਦੀ, ਮੈਨੂੰ ਯਕੀਨ ਹੀ ਨਾ ਹੁੰਦਾ ਕਿ ਇਤਨਾ ਸੋਹਣਾ ਅਤੇ ਇਤਨਾ ਪਿਆਰਾ ਬੱਚਾ ਕੋਈ ਹੋ ਸਕਦਾ ਹੈ ਦੁਨੀਆ ਵਿੱਚ। ਨੂਰ ਦੀਆਂ ਅੱਖਾਂ ਰੀਨਾ ਨੂੰ ਲਗਾਤਾਰ ਤੱਕ ਰਹੀਆਂ ਸਨ। ਰੀਨਾ ਨੇ ਮੁੜ ਸ਼ੁਰੂ ਕੀਤਾ, ਕੈਨੇਡਾ ਆਉਣ ਦੇ 8 ਸਾਲਾਂ ਵਿੱਚ ਇੱਕ ਪਲ ਵੀ ਐਸਾ ਨਹੀਂ ਬੀਤਿਆ ਜਿਸ ਵਿੱਚ ਮੈਂ ਤੈਨੂੰ ਯਾਦ ਨਾ ਕੀਤਾ ਹੋਏ। ਮੇਰੀ ਬੱਚੀ, ਤੇਰੇ ਵੱਲੋਂ ਬਣਾਈਆਂ ਗਈਆਂ ਨਿੱਕੀਆਂ ਤਸਵੀਰਾਂ ਵੀ ਮੈਂ ਆਪਣੇ ਨਾਲ ਕੈਨੇਡਾ ਲਿਆਈ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੇਰੀ ਬੱਚੀ, ਆਈ ਲਵ ਯੂ। ਰੀਨਾ ਦੇ ਬੋਲ ਉਸਦੇ ਰੋਣ ਵਿੱਚ ਕਿਤੇ ਘੁਲ ਮਿਲ ਗਏ ਸਨ। ਆਈ ਨੋ ਯੂ ਲਵ ਮੀ ਐਂਡ ਆਈ ਲਵ ਯੂ ਟੂ ਮੰਮਾ, ਨੂਰ ਨੇ ਕਿਹਾ। ਫਿਰ ਮੈਨੂੰ ਇੰਝ ਕਿਉਂ ਲੱਗਦਾ ਹੈ ਜਿਵੇਂ ਤੂੰ ਮੈਨੂੰ ਨਫ਼ਰਤ ਕਰਦੀ ਹੈ, ਰੀਨਾ ਦੇ ਬੋਲ ਰੋਂਦਿਆਂ ਬੜੀ ਮੁਸ਼ਕਿਲ ਹੀ ਮੂੰਹੋਂ ਨਿਕਲ ਪਾਏ। ਓ ਨੋ ਮੰਮਾ, ਆਈ ਡੋਂਟ ਹੇਟ ਯੂ, ਬਸ ਮੈਨੂੰ ਇਹ ਨਹੀਂ ਪਤਾ ਕਿ ਮੈਂ ਤੁਹਾਨੂੰ ਪਿਆਰ ਕਿਵੇਂ ਕਰਾਂ, ਬਟ ਆਈ ਲਵ ਯੂ ਮੰਮਾ, ਆਈ ਲਵ ਯੂ, ਨੂਰ ਨੇ ਰੀਨਾ ਦੇ ਹੱਥ ਉੱਪਰ ਹੱਥ ਰੱਖ ਕੇ ਕਿਹਾ ਸੀ। ਰੀਨਾ ਦੇ ਅਥਰੂਆਂ ਦਾ ਸਲਾਬ ਵਹਿ ਤੁਰਿਆ, ਅੱਜ ਉਸਦੇ ਅੰਦਰ ਕਿੰਨਾ ਕੁਛ ਬਣ ਗਿਆ ਸੀ ਅਤੇ ਕਿੰਨਾ ਕੁਛ ਢਹਿ ਪਿਆ ਸੀ। ਹੈਲੋ ਨੂਰ, ਹਾਓ ਆਰ ਯੂ, ਇਹ ਨੂਰ ਦੇ ਡਾਕਟਰ ਦੇ ਬੋਲ ਸਨ। ਆਈ ਐਮ ਫਾਈਨ ਡਾਕਟਰ, ਨੂਰ ਨੇ ਕਿਹਾ ਸੀ। ਮਿਸ ਰੀਨਾ, ਤੁਹਾਡੇ ਨਾਲ ਗੱਲ ਕਰਨੀ ਹੈ, ਡਾਕਟਰ ਨੇ ਰੀਨਾ ਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਨੂਰ ਨੂੰ 3ਜੀ ਸਟੇਜ ਦਾ ਕੈਂਸਰ ਹੈ, ਕੱਲ੍ਹ ਤੋਂ ਹੀ ਅਸੀਂ ਇਸਦਾ ਟ੍ਰੀਟਮੈਂਟ ਸ਼ੁਰੂ ਕਰ ਰਹੇ ਹਾਂ, ਤੁਸੀਂ ਇਹ ਕੁਝ ਪੇਪਰ ਸਾਈਨ ਕਰਨੇ ਹਨ, ਡਾਕਟਰ ਨੇ ਕਿਹਾ। ਰੀਨਾ ਨੇ ਪੇਪਰਾਂ ਉੱਪਰ ਸਾਈਨ ਕਰ ਦਿੱਤੇ, ਡਾਕਟਰ ਚਲਾ ਗਿਆ। ਰੀਨਾ ਕੱਚ ਦੀ ਖਿੜਕੀ 'ਚੋਂ ਅੰਦਰ ICU ਦੇ ਬੈੱਡ ਉੱਪਰ ਸੁੱਤੀ ਨੂਰ ਨੂੰ ਦੇਖ ਰਹੀ ਸੀ। ਅੱਖਾਂ ਵਿੱਚ ਹੰਝੂਆਂ ਦੇ ਨਾਲ ਅਫਸੋਸ, ਖੌਫ, ਝਿਜਕ ਅਤੇ ਕਿੰਨੇ ਹੀ ਸਵਾਲ ਉਸਦੇ ਦਿਮਾਗ ਵਿੱਚ ਘੁੰਮ ਰਹੇ ਸਨ, ਪਰ ਸਭ ਤੋਂ ਵੱਧ ਖਿੜਕੀ ਵਿੱਚੋਂ ਝਾਕਦੀ ਇਸ ਜ਼ਿੰਦਗੀ ਦੀ ਲੰਮੀ ਉਮਰ ਲਈ ਦੁਆਵਾਂ ਅਤੇ ਅਰਦਾਸਾਂ ਫਿਜ਼ਾ ਵਿੱਚ

ਪੁੰਜ ਰਹੇ ਹਾਂ ਸਨ। ਖਿੜਕੀ ਚੋਂ ਝਾਕਦੀ ਜ਼ਿੰਦਗੀ, ਇਸ ਵਿਸ਼ੇ ਤੇ ਕਹਾਣੀ ਤੁਸੀਂ ਸੁਣ ਰਹੇ ਸੀ ਤੇ ਕਹਾਣੀਕਾਰ ਸਨ ਤਰਵਿੰਦਰ ਕੌਰ। ਤੇ ਆਓ ਹੁਣ ਜ਼ਿੰਦਗੀ ਦੀ ਬਾਤ ਪਾਉਂਦਾ ਗੀਤ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ। ਗੱਡੀਏ ਨੀ ਦੇਰ ਨਾ ਕਰੀ, ਸਾਡੀ ਜਿੰਦੜੀ ਉਡੀਕੇ ਸਾਨੂੰ, ਫਿਲਮ ਏ ਸ਼ਹੀਦ ਮੁਹੱਬਤ।

ਗੁਰਦਾਸਮਾਨ ਦੀ ਆਵਾਜ਼ 'ਚ ਗੀਤ ਤੁਸੀਂ ਸੁਣ ਰਹੇ ਸੀ, ਫਿਲਮ ਸੀ ਸ਼ਹੀਦੇ ਮੁਹੱਬਤ। ਅਤੇ ਹੁਣ ਅਗਲਾ ਗੀਤ ਤੁਹਾਡੀ ਨਜ਼ਰ ਏ ਫਿਲਮ ਪਿੰਡ ਦੀ ਕੁੜੀ ਵਿੱਚੋਂ, ਆਵਾਜ਼ਾਂ ਨੇ ਲਤਾ ਮੰਗੇਸ਼ਕਰ ਅਤੇ ਮਹਿੰਦਰ ਕਪੂਰ ਦੀਆਂ।

ਫਿਲਮ ਪਿੰਡ ਦੀ ਕੁੜੀ ਵਿੱਚੋਂ ਗੀਤ ਤੁਸੀਂ ਸੁਣ ਰਹੇ ਸੀ। ਗਾਇਕ ਸਨ ਲਤਾ ਮੰਗੇਸ਼ਕਰ ਤੇ ਮਹਿੰਦਰ ਕਪੂਰ। ਆਸ ਸੀ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: तो दोस्तों हवस सिर्फ एक फिल्म नहीं है बल्कि 70 के दशक के सिनेमा का वो आईना है जिसमें संगीत की मिठास, रिश्तों की उलझन और रहस्य का गहरा रंग एक साथ दिखाई देता है। तो अब वक्त हो गया है कि मुझे आपसे अनुमति लेनी है, फिर एक नई फिल्म के साथ आपसे मुलाकात होगी सोमवार यानी कि 25 तारीख को। तब तक अपनी दोस्त एंड होस्ट अंजू पांडे को अनुमति दीजिए। नमस्कार। अभी आप सुन रहे थे प्रोग्राम एक ही फिल्म से, आकाशवाणी दिल्ली का ये इंद्रप्रस्थ चैनल है। 1:40 होने को हैं, कुछ ही देर में समाचार प्रसारित किए जाएंगे।
1: उर्दू च समाचार।
2: नमस्कार, ये आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਅਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰ ਸਹਿਯੋਗ ਦੇ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿਚ ਸ਼ਾਮਿਲ ਨੈਟਵਰਕ ਦਾ ਪਰਦਾ

0: ਪ੍ਰਸੰਨਤਾ ਕਰਦਾ ਹੈ।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRadio ਜਲੰਧਰ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿਚ ਸ਼ਾਮਲ ਇਕ ਨੈਟਵਰਕ ਦਾ ਪਰਦਾਫਾਸ਼ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਏ। ਬਾਂਗਲਾਦੇਸ਼ ਅਤੇ ਪਾਕਿਸਤਾਨ ਸਥਿਤ ਵਿਅਕਤੀ ਇਸ ਨੈਟਵਰਕ ਦਾ ਹਿੱਸਾ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਏ ਕਿ ਮੁੱਖ ਮੁਲਜ਼ਮ ਸੌਰਭ ਵਿਸਵਾਸ ਉਫ ਮਾਰਕਲ, ਜੋ ਕਿ ਬਾਂਗਲਾਦੇਸ਼ ਤੋਂ ਆਇਆ ਸੀ, ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਏ। ਸ਼੍ਰੀ ਭੁੱਲਰ ਨੇ ਕਿਹਾ ਕਿ ਕਿਉਂਕਿ ਅੰਤਰਰਾਸ਼ਟਰੀ ਸਬੰਧ ਨੇ, ਇਸ ਲਈ ਇੰਟਰਪੋਲ ਤੋਂ ਵੀ ਮਦਦ ਮੰਗੀ ਗਈ ਏ। ਸਾਈਬਰ ਕ੍ਰਾਈਮ ਵਿਰੋਧੀ ਟੀਮ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਵੱਖ ਵੱਖ ਫੇਸਬੁੱਕ ਗਰੁੱਪਸ ਰਾਹੀਂ ਈਮੇਲ ਖਾਤਿਆਂ ਦੀ ਖਰੀਦ ਫਰੋਖਤ ਕਰਦਾ ਸੀ। ਕਰੀਬ 300 ਜੀਮੇਲ ਖਾਤੇ ਹਾਸਲ ਕੀਤੇ ਗਏ ਨੇ, ਜਿਨ੍ਹਾਂ ਵਿਚੋਂ 219 ਖਾਤੇ ਬੰਗਲਾਦੇਸ਼ ਸਥਿਤ ਇਕ ਵਿਅਕਤੀ ਨੂੰ ਵੇਚੇ ਗਏ ਸਨ। ਇਹ ਖਾਤੇ ਬਾਅਦ ਵਿਚ ਪਾਕਿਸਤਾਨ ਆਧਾਰਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤੇ ਗਏ ਸਨ, ਜਿਨ੍ਹਾਂ ਨੇ ਕਥਿਤ ਤੌਰ ਤੇ ਉਨ੍ਹਾਂ ਦੀ ਵਰਤੋਂ ਬੰਬ ਦੀ ਧਮਕੀ ਵਾਲੇ ਈਮੇਲਸ ਭੇਜਣ ਤੇ ਹੋਰ ਗੈਰ ਕਾਨੂੰਨੀ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ।
0: ਬੰਬ ਥ੍ਰੈਟ ਦੀਆਂ ਈਮੇਲਸ ਆ ਰਹੀਆਂ ਸੀ ਕੁਛ ਇੰਸਟੀਟਿਊਸ਼ਨਸ ਨੂੰ। ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ, ਉਹਦਾ ਨਾਮ ਹੈਗਾ ਸੌਰਭ ਵਿਸਵਾਸ, ਏਲੀਅਸ ਮਾਈਕਲ, ਤੇ ਅਰੈਸਟ ਇਹਦੀ ਪਾਈ ਹੈ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਦੇ ਵਿੱਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫਰੋਖਤ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪਸ ਯੂਜ਼ ਕੀਤੇ ਗਏ ਇਹਨਾਂ ਵੱਲੋਂ। 300 ਜੀਮੇਲ ਅਕਾਊਂਟਸ ਜਿਹੜੇ ਪਰਚੇਸ ਕੀਤੇ ਗਏ ਆਨਲਾਈਨ ਪਲੇਟਫਾਰਮਸ ਤੋਂ, ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿੱਚ ਥਰੂ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟਸ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ, ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀਗਾ।
1: ਕਈ CPU, ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 300 ਤੋਂ ਵੱਧ ਜੀਮੇਲ ਆਈਡੀਜ਼ ਦੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੇਗਾਵਾਲੀਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਦੇ ਸ਼ਡਿਊਲ H1 ਵਿਚ ਸ਼ਾਮਲ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਤੇ ਨੌਜਵਾਨਾਂ ਵਿਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਕੇਂਦਰੀ ਰੇਲ, ਸੂਚਨਾ ਤਕਨਾਲੋਜੀ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਤੋਂ ਰਾਜਸਥਾਨ ਦੇ 2 ਦਿਨਾਂ ਦੌਰੇ ਤੇ ਨੇ। ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਲਈ 20 ਡੱਬਿਆਂ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਯਾਤਰੀਆਂ ਨੂੰ ਹੁਣ ਬਿਹਤਰ ਯਾਤਰਾ ਸਹੂਲਤ ਤੇ ਵਧੀ ਹੋਈ ਬੈਠਣ ਦੀ ਸਮਰੱਥਾ ਮਿਲੇਗੀ। ਇਸ ਮੌਕੇ ਤੇ ਸ੍ਰੀ ਵੈਸ਼ਨੋ ਨੇ ਭਗਤ ਕੀ ਕੋਠੀ ਵਿਖੇ ਵੰਦੇ ਭਾਰਤ ਸਲੀਪਰ ਕੋਚ ਵਰਕਸ਼ਾਪ ਦੇ ਦੂਜੇ ਪੜਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਜੈਸਲਮੇਰ ਸਟੇਸ਼ਨ ਤੇ ਨਵੇਂ ਬਣੇ ਕੋਚ ਕੇਅਰ ਕੰਪਲੈਕਸ ਦਾ ਵਰਚੁਅਲੀ ਉਦਘਾਟਨ ਵੀ ਕੀਤਾ। IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਹੈਦਰਾਬਾਦ ਵਿਚ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਭਾਰਤ ਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ, ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰਕ ਸਹਿਯੋਗ ਤੇ ਇਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿਚ ਸ਼ਾਮਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: आदाब, ये आकाशवाणी है। खबरों के साथ मैं कौनैन हैदर। पहले इस वक्त की खास खास खबरें। वजीर आजम नरेंद्र मोदी ने नई दिल्ली में कुब्रुस के सदर निकोस क्रिस्टोडोलाइडस के साथ दो तरफा बातचीत की। उन्होंने कहा कि भारत और कुब्रुस का मकसद अगले 5 साल में सरमायाकारी को दोगुना करना है। इंतखाबी कमीशन ने अगले माह की 18 तारीख को 10 रियासतों की 24 राज्यसभा सीटों के लिए इंतखाबात का ऐलान किया है। दिल्ली हाई कोर्ट ने UAPA केस में उमर खालिद को 3 दिन की उबूरी जमानत दे दी है। IMD ने उत्तर प्रदेश, मध्य प्रदेश और विदर्भ में शदीद गर्मी के पेश नजर कल तक के लिए रेड अलर्ट